0: RML, Dave Garner speaking.
1: Hello.
0: Hi, what'll it be?
1: Play Misty for me.
0: Misty, huh? We have that right on the play rack.
2: ਐਕਿਆ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।